0: ਮਦਰ
1: ਕਿਤੇ ਜ਼ਲਮ ਬੋਈ ਨੀ
0: ਮਦਰ ਬੁਰਗੇ ਆਣੀ ਸਤਰੀ ਓ ਸਗਲੇ ਆਮਚਾ ਕੋਵੇਂਤਾਂ ਬੋਰੋਂ ਗੇਲਾਂ ਆਣੀ ਆਮਚਿਨ ਸੁ ਸੁਮਾਰ ਤਿਨ ਸ਼ਿਮ ਬੁਰਗੇ ਆ ਕੋਵੇਂਤਾਂ ਦਸਰੋ ਗੇਤਾਂ ਪੁਣ ਪੁਣ ਆਤਾਂ
1: ਪੁਣ ਕਿਤੇ ਜ਼ਲਮ
0: ਮਦਰ ਖਾਣਾ ਉਰ ਵੇ ਮੁਖ ਦੋਨੇਤਾ ਹੰਗਾ ਆਸਲਾ ਸਕੜਾਂ ਸ਼ਿਜ਼ੈਲਾਰ ਫਲੇਂਤਾਂ ਆਮੀ ਸਗਲੀ ਉਪਾਸ਼ੀ ਆਸਤੇਲਾਂ
1: ਰਸਲੇ ਦੇਵਾ ਪੁਸੁੰਗੀ ਕਲਤਾ ਭੀਨਕਾ ਦੇਵ ਅੰਕਾ ਕਸਲੀ ਤਰੀ ਵਾਟ ਤਾ ਕੀਤਾ ਹਾ ਵਤਨ ਸੇ ਬਾਹਰ ਵਸੁਨ ਕਾਇ ਮੇਲ ਤਾਗੀ ਪੜੇਤਾ
2: ਪੂਨ ਮਦ ਤੂੰ ਵੇ ਤੇਲੀ ਤਰੀ ਗਈ ਸਗਲੇ ਬਾਜ਼ਾਰ ਬੰਦ ਪੜਲਾ ਉਕਤੀ ਅਸਲੀ ਦੁਕਾਨਾ ਹੁਣ ਪੂਨ ਗੇਲਾਂਤ ਬਾਹਰ ਮੋੜਿਆਂਚੀ ਅਨੇ ਗੋਬਰਾਚੀ ਰਾਤ ਛੋੜਲੇਰ ਹੇਰ ਕਿਤੇ ਪੋਲੋਂ ਮੇਲਾਨਾ ਤੂੰ ਕਈ ਤਾਨ ਹੋਰ ਵੀ ਤਲਾਸ ਕਰਤੇਲੀ
1: ਬੋਈਨੀ ਦਵਾਚੇਰ ਵਿਸ਼ਵਾਸ ਦੋਵਰ ताची कुशी वही तर मोड़ियांचा अनि गोब्राचा राशि मोदेकार अमचलोकांग काई पुणी तरी मेलात कुणना।